ਦੇ ਹਨ। ਸਾਹਿਬ ਫਰਮਾਨ ਕਰਦੇ ਹਨ ਕਿ ਇਹ ਸਾਰਾ ਕੁਛ ਪਰਮੇਸ਼ਵਰ ਦੀ ਕਿਰਪਾ ਨਾਲ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ।

Oh, the mother,

ਸਦਕਾ ਤਾਂ ਸਾਰਾ ਉਸਦਾ ਹੈ ਜਿਸ ਦੇ ਸਦਕੇ ਅੱਜ ਇਹ ਰੂਹਾਨੀ ਚਿਹਰਾ, ਅੱਜ ਇਹ ਸਰਦਾਰੀਆਂ, ਅੱਜ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਜਨਮ ਦਿਨ ਮਨਾ ਰਹੇ ਹਾਂ। ਸੋ ਕਿੰਨੀ ਕਿਰਪਾ ਇਹ ਗੁਰਸਿੱਖਾਂ ਉੱਤੇ ਹੋਈ। ਅੱਜ ਉਸ ਪਾਸੇ ਵੱਲ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਜੇ ਉਹ ਵਿਸ਼ਵਾਸ ਰੱਖਣ ਵਾਲੇ ਅੱਜ ਗੁੱਸੇ ਹੋ ਕੇ ਨਾ ਚਲੇ ਜਾਂਦੇ ਤੇ ਅੱਜ ਇਹ ਸੋਹਣੀਆਂ ਦਾੜਿਆਂ ਵਾਲੇ ਸਰਦਾਰ ਗੁਰਬਾਣੀ ਨਾ ਗਾਇਨ ਕਰ ਸਕਦੇ। ਪਰ ਵਾਹਿਗੁਰੂ ਨੇ ਇਹ ਦਾਤਾਂ ਬਖਸ਼ਣੀਆਂ ਸੀ, ਇਹ ਉਹਦੀ ਬਖਸ਼ਿਸ਼ ਹੈ ਜਿਸ ਦੀ ਬਖਸ਼ਿਸ਼ ਦੁਆਰਾ ਅਸੀਂ ਕੀਰਤਨਾਂ ਵਿੱਚ ਦੀਵਾਨਾਂ ਵਿੱਚ ਜਾ ਕੇ ਜੇ ਕੋਈ ਗਾਇਨ ਨਹੀਂ ਕਰ ਸਕਦਾ ਤੇ ਸੁਣਦਾ ਤੇ ਹੈ ਨਾ, ਕਾਵ ਤੇ ਉਧਰੇ, ਸੁਣਤੇ ਵੀ ਉਧਰੇ, ਸਿੰਘ ਤੇ ਬਾਤ ਕਰੇ।

ਜਿਨ ਹਰ ਨਾਮਾ ਮੁਖ ਰਾਮ ਕਹਿਆ ਤਨ ਤਨ ਸੋ ਗੁਰਸਿੱਖ ਕਹੀਏ ਜਿਸ ਹਰ ਨਾਮ

ਪ੍ਰਾਚੀਨ ਅਤੇ ਪ੍ਰਸਿੱਧ ਰਾਗ ਗੁਜਰੀ ਭਗਤੀ ਭਾਵ ਦੇ ਗਾਇਨ ਲਈ ਵਿਸ਼ੇਸ਼ ਅਨੁਕੂਲ ਮੰਨਿਆ ਜਾਂਦਾ ਹੈ। ਇਸ ਰਾਗ ਦੀ ਸੰਪੂਰਨ ਰਚਨਾ ਕਰੁਣਾ ਰਸ ਨਾਲ ਓਤ ਪੋਤ ਹੋਣ ਕਾਰਨ ਸੰਗੀਤਕਾਰ ਨੇ ਇਸ ਦੀ ਪ੍ਰਕਿਰਤੀ ਕਰੁਣ ਮੰਨੀ ਹੈ। ਹਰ ਸਰਧਾ ਹਰ ਪਿਆਸ ਇਸ ਦਾ ਤਰਲਾ ਹੈ। ਸ਼ੌ ਨੂੰ ਪਾਉਣਾ ਹੀ ਜੀਵਨ ਦਾ ਮਕਸਦ ਹੈ, ਇਹੀ ਦਰਸਾਇਆ ਹੈ ਗੁਜਰੀ ਜਾਤ ਗਵਾਰ ਜਾਂ ਸੌ ਪਾਏ ਆਪਣਾ ਗੁਰ ਕੈ ਸ਼ਬਦ ਵਿਚਾਰ ਅਨਦਿਨ ਹਰ ਜਪ ਜਾਪਣਾ। ਸਹੁ ਪਾਉਣ ਲਈ ਤਨ ਮਨ ਅਰਪੋ ਪੂਜ ਚੜਾਵੋ, ਸਭ ਕੁਝ ਹੀ ਅਰਪਣਾ ਪੈਂਦਾ ਹੈ। ਇਸ ਰਾਗ ਵਿੱਚ ਰਿਸ਼ਵ ਗੰਧਾਰ ਅਤੇ ਦੈਵਤ ਕੋਮਲ ਲੱਗਦੇ ਹਨ। ਮੱਧਮ ਤੀਬਰ ਹੈ ਔਰ ਪੰਚਮ ਵਰਜਿਤ ਹੈ, ਨਿਸ਼ਾਦ ਸ਼ੁੱਧ ਲੱਗਦਾ ਹੈ। ਇਸ ਦਾ ਬਾਦੀ ਸੁਰ ਦੈਵਤ ਅਤੇ ਸੰਵਾਦੀ ਰੇ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਨਿਰਧਾਰਤ ਰਾਗ ਗੁਜਰੀ ਵਿੱਚ ਪਹਿਲਾ ਸ਼ਬਦ ਸਰਵਣ ਕਰੋ। ਗਾ ਰਹੇ ਹਨ ਭਾਈ ਤੇਜਪਾਲ ਸਿੰਘ ਜੀ, ਭਾਈ ਸੁਰਿੰਦਰਪਾਲ ਸਿੰਘ ਜੀ, ਸਿੰਘ ਬੰਧੂ। ਸ਼ਬਦ ਦੇ ਬੋਲ ਹਨ ਠਾਕੁਰ ਐਸੋ ਨਾਮ ਤੁਮਾਰੋ। ਦੂਜਾ ਸ਼ਬਦ ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ ਸਰਵਣ ਕਰੋ। ਸ਼ਬਦ ਹੈ ਗੁਜਰੀ ਜਾਤ ਗਵਾਰ ਜਾ ਸੌ ਪਾਏ ਆਪਣਾ। ਪਹਿਲਾ ਸ਼ਬਦ ਠਾਕੁਰ ਐਸੋ ਨਾਮ ਤੁਮਾਰੋ।

ਕਈ ਵਾਰੀ ਮਨੁੱਖ ਮੇਰੇ ਗੁਰਸਿੱਖ ਵੀਰ ਭਰਾ ਇਹ ਕੁਐਸਚਨ ਕਰ ਬੈਠਦੇ ਨੇ, ਸਵਾਲ ਕਰ ਬੈਠਦੇ ਨੇ ਕਿ ਗੁਰੂ ਬੋਲਦਾ ਨਹੀਂ। ਆਪਾਂ ਇਹ ਵੇਖਣਾ ਇਹ ਆਵਾਜ਼ ਕਿੱਥੋਂ ਆ ਰਹੀ ਹੈ, ਕਿਸ ਦੀ ਆਵਾਜ਼ ਹੈ? ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਵਾਜ਼ ਦੇ ਰਹੇ ਨੇ, ਅੰਨ ਕਾਹੇ ਰਾਤੜਿਆ ਵਾਟ ਦੁਹੇਲੀ ਰਾਮ। ਐ ਮਨੁੱਖ ਭੈੜੇ ਰਸਤਿਆਂ 'ਤੇ ਕਿਉਂ ਰੱਤਿਆ ਹੋਇਆ, ਕਿਉਂ ਉਹਨਾਂ 'ਤੇ ਚੱਲਿਆ? ਗਲਤ ਰਸਤਿਆਂ 'ਤੇ ਚੱਲਣ ਦਾ ਨਤੀਜਾ ਵੀ ਗਲਤ ਹੋਣਾ। ਪਾਪ ਕਮਾਉਂਦਿਆਂ ਤੇਰਾ ਕੋਈ ਨਾ

ਕਬੀਰ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਇਹ ਸ਼ਬਦ ਹੈ। ਉਹ ਕਹਿੰਦੇ ਨੇ ਜ਼ਿੰਦਗੀ ਕੋਈ ਬਹੁਤ ਲੰਬੀ ਨਹੀਂ,

ਸਤਿਗੁਰੂ ਕਹਿੰਦੇ ਨੇ ਗਿਆਨ ਦਾ ਝਾੜੂ ਮਨ ਦੇ ਹੱਥ ਵਿੱਚ ਪਕੜ ਲੈ ਤੇ ਆਪਣੇ ਅੰਦਰੋਂ ਈਰਖਾ ਦਵੈਤ ਚੁਗਲੀ ਨਿੰਦਾ ਬਖੀਲੀ ਇਹ ਸਾਰੀ ਹੂੰਜ ਕੇ ਬਾਹਰ ਕੱਢ ਦੇ ਤਾਂ ਕਿ ਤੇਰੇ ਹਿਰਦੇ ਚ ਟਿਕ ਜਾਵੇ ਸਤਨਾਮ ਸ੍ਰੀ ਵਾਹਿਗੁਰੂ।

ਇਹੋ ਜਿਹਾ ਕਿਸੇ ਸ਼ਹਿਰ ਚ ਵਸਦੇ ਨੇ, ਇਹੋ ਜਿਹਾ ਹੀ ਕੋਈ ਉਹਨਾਂ ਦਾ ਘਰ ਹੁੰਦਾ। ਸੂਖ ਮਹਿਲ ਜਾ ਕੇ ਊਚ ਦੁਆਰੇ ਬੜੇ ਸੁਖੀ ਹੁੰਦੇ। ਪਰ ਗੱਲ ਬੜੀ ਅਜੀਬ ਲੱਗਦੀ, ਸੁੱਖਾਂ ਨਾਲ ਭਰੇ ਉਹਨਾਂ ਦੇ ਮਹਿਲ ਨੇ, ਜਿਨ੍ਹਾਂ ਮਹਿਲਾਂ ਦੇ ਵੱਡੇ ਵੱਡੇ ਉੱਚੇ ਉੱਚੇ ਦਰਵਾਜ਼ੇ ਨੇ। ਸੂਖ ਮਹਿਲ ਜਾ ਕੇ ਊਚ ਦੁਆਰ, ਤਾਂ ਮੈਂ ਵਾਸੈ ਭਗਤ ਪਿਆਰੇ, ਭਗਤ ਉੱਥੇ ਰਹਿੰਦੇ। ਬੜੀ ਅਜੀਬ ਗੱਲ ਹੈ, ਰਵਿਦਾਸ ਤਾਂ ਉੱਥੇ ਰਹਿੰਦਾ ਹੈ ਜਿੱਥੇ ਵਿੱਚੇ ਰਹਿੰਦਾ ਵੀ ਹੈ ਤੇ ਵਿੱਚੇ ਚਮੜਾ ਵੀ ਕੱਟਦਾ। ਨਾਮਦੇਵ ਉੱਥੇ ਰਹਿੰਦਾ ਜਿਹਦੇ ਬਾਰੇ ਗੁਆਂਢਣ ਕਹਿੰਦੀ ਏ, ਪਾੜ ਪੜੋਸਣ ਪੁੱਛ ਲੇ ਨਾਮਾ ਕਾ ਪੈ ਛਾਨ ਛਵਾਈ ਹੋ। ਇਹ ਛਣ ਕਿੱਥੋਂ ਬਣਵਾਈ? ਛਣ ਦਾ ਮਤਲਬ ਛਾਨੀ ਹੁੰਦਾ, ਮਹਿਲ ਤਾਂ ਹੋ ਨਹੀਂ ਸਕਦਾ। ਕਬੀਰ ਦੀ ਵੀ ਟੱਪਰੀ ਸਾੜ ਦਿੱਤੀ ਗਈ ਸੀ, ਜੇ ਕੋਈ ਮਹਿਲ ਹੁੰਦਾ ਤੇ ਕਾਹਨੂੰ ਇਸ ਤਰ੍ਹਾਂ ਸੜ ਜਾਂਦਾ। ਬਹੁਤੇ ਭਗਤ ਟੱਪਰੀਆਂ ਵਿੱਚ ਰਹੇ ਨੇ, ਛੰਨਾਂ ਵਿੱਚ ਰਹੇ ਨੇ, ਤੇ ਮਹਾਰਾਜ ਕਹਿੰਦੇ ਨੇ ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਾਸੈ ਭਗਤ ਪਿਆਰੇ। ਕਿਉਂਕਿ ਗੱਲ ਇਹਨਾਂ ਮਹਿਲਾਂ ਤੇ ਛੱਪਰਾਂ ਦੀ ਨਹੀਂ, ਗੱਲ ਮਾਨਸਿਕ ਅਵਸਥਾ ਦੀ। ਕਈ ਵਾਰੀ ਮਹਿਲ ਚ ਪਿਆ ਬੰਦਾ ਵੀ ਅੱਤ ਕੰਗਾਲਾਂ ਨਾਲੋਂ ਦੁਖੀ ਹੁੰਦਾ, ਤੇ ਕਈ ਵਾਰੀ ਐਸਾ ਵੀ ਹੁੰਦਾ ਹੈ, ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ। ਬਲਕਿ ਤਾਂ ਛਪਰੀ ਦੀ ਗੱਲ ਹੈ, ਹੋਰ ਵੀ ਗੱਲ ਹੈ। ਸੇ ਅਸਥਲ ਸੋਇਨ ਚੌਬਾਰੇ, ਉਹ ਰੜੇ ਜਿਹੜੇ ਨੇ ਸੋਨੇ ਦੇ ਚੁਬਾਰਿਆਂ ਨਾਲੋਂ ਸੋਹਣੇ ਹੁੰਦੇ ਨੇ, ਜਿੱਥੇ ਭਗਤ ਵਸਦੇ ਨੇ। ਭਗਤਾਂ ਦੇ ਆਤਮਕ ਨਿਵਾਸ ਦੀ ਗੱਲ ਕੀਤੀ, ਆਤਮਕ ਤੌਰ ਤੇ ਮਾਨਸਿਕ ਤੌਰ ਤੇ ਭਗਤਾਂ ਦੀ ਕੀ ਅਵਸਥਾ ਹੁੰਦੀ? ਬਹੁਤ ਉੱਚੀ ਅਵਸਥਾ ਚ ਵਿਚਰਦੇ ਭਗਤ ਰਵਿਦਾਸ, ਕਿਉਂਕਿ ਉੱਥੇ ਰਹਿੰਦੇ ਨੇ, ਮਾਨਸਿਕ ਤੌਰ ਤੇ ਰਹਿੰਦੇ ਨੇ। ਇਸ ਕਰਕੇ ਉਹਨਾਂ ਨੇ ਉਸ ਨਗਰ ਦਾ, ਉਸ ਅਵਸਥਾ ਦਾ ਜ਼ਿਕਰ ਵੀ ਕੀਤਾ। ਕਹਿੰਦੇ ਨੇ ਬੇਗਮ ਪੁਰਾ ਸ਼ਹਿਰ ਕੋ ਨਾ, ਉੱਥੇ ਗਮ ਕੋਈ ਨਹੀਂ। ਦੁੱਖ ਅੰਦੋਹ ਨਹੀਂ ਤੇ ਠਾਉ, ਉੱਥੇ ਦੁੱਖ ਵੀ ਕੋਈ ਨਹੀਂ, ਦੁੱਖ ਜਾਪਦਾ ਹੀ ਨਹੀਂ, ਅਫਸੋਸ ਕੋਈ ਨਹੀਂ। ਅੰਦੋਹ ਅਫਸੋਸ ਨੂੰ ਕਹਿੰਦੇ। ਨਾ ਤਸ਼ਵੀਸ਼ ਕੋਈ ਚਿੰਤਾ ਨਹੀਂ, ਖਿਰਾਜ ਕਿਸ ਦਾ ਦੇਣਾ ਨਹੀਂ, ਨਾ ਮਾਲ ਨਾ ਕੋਈ ਸਾਂਭਣ ਸੰਭਾਣ ਦਾ ਫਿਕਰ ਹੈ। ਖੌਫ ਨਾ ਖਤਾ, ਨਾ ਕਿਸ ਦਾ ਡਰ ਹੈ, ਨਾ ਕੋਈ ਗੁਨਾਹਗਾਰੀ ਵਾਲੀ ਗੱਲ ਹੈ। ਖੌਫ ਨਾ ਖਤਾ, ਨਾ ਤਰਸ ਜ਼ਵਾਲ, ਨਾ ਕੋਈ ਤਰਸਯੋਗ ਹਾਲਤ ਹੈ ਤੇ ਨਾ ਹੀ ਢਹਿੰਦੀ ਕਲਾ ਹੈ। ਜ਼ਵਾਲ ਕਹਿੰਦੇ ਨੇ ਥੱਲੇ ਨੂੰ ਆਉਣਾ, ਘਾਟੇ ਵੱਲ ਜਾਣਾ, ਤਨਜ਼ਲੀ ਵੱਲ ਜਾਣਾ, ਡਿਗਰੇਡ ਹੋਣਾ। ਕਹਿੰਦੇ ਨੇ ਇਹੋ ਜਿਹੀ ਵੀ ਕੋਈ ਗੱਲ ਨੀ, ਥੱਲੇ ਆਉਣ ਵਾਲੀ ਵੀ ਕੋਈ ਗੱਲ ਨੀ, ਢਹਿੰਦੀ ਕਲਾ ਵਾਲੀ ਵੀ ਕੋਈ ਗੱਲ ਨੀ। ਆਪ ਮੋਹੇ ਖੂਬ ਵਤਨ ਗਾਹ ਪਾਈ, ਮੈਨੂੰ ਐਸਾ ਸੋਹਣਾ ਰਹਿਣ ਵਾਲਾ ਥਾਂ ਮਿਲਿਆ। ਵਤਨ ਗਾਹ, ਵਤਨ ਕਹਿੰਦੇ ਨੇ ਰਹਿਣ ਦੇ ਦੇਸ਼ ਨੂੰ, ਗਾਹ ਕਹਿੰਦੇ ਨੇ ਟਿਕਾਣੇ ਨੂੰ, ਥਾਂ ਨੂੰ। ਅਬ ਮੋਹੇ ਖੂਬ ਵਤਨ ਗਾਹ ਪਾਈ, ਊਹਾਂ ਖੈਰ ਸਦਾ ਮੇਰੇ ਭਾਈ, ਮੇਰੇ ਭਰਾਵਾ, ਮੇਰੇ ਮਿੱਤਰਾ, ਉੱਥੇ ਸਦਾ ਹੀ ਆਨੰਦ ਬਣਿਆ। ਕਾਇਮ ਦਾਇਮ ਸਦਾ ਪਾਤਸ਼ਾਹੀ, ਲੋਕਾਂ ਦੀਆਂ ਬਾਦਸ਼ਾਹੀਆਂ ਚਾਰ ਦਿਨਾਂ ਵਿੱਚ ਇਹ ਭੂਪਤ ਸਭ ਦਿਵਸ ਚਾਰ ਕੇ ਚਾਰ ਦਿਨਾਂ ਚ ਅਗਾਂਹ ਪਿਛਾਂ ਹੋ ਜਾਂਦੀਆਂ ਨੇ। ਸਾਡੀ ਪਾਤਸ਼ਾਹੀ ਸਦਾ ਵਾਸਤੇ ਕਾਇਮ ਹੈ। ਦੋਮ ਨਾ ਸੇਮ ਏਕ ਸੋ ਆਹੀ, ਉੱਥੇ ਅਵਲ ਦੋਮ ਸੋਮ ਆਦਿਕ ਬੰਦਿਆਂ ਦੇ ਵੱਖਰੇ ਵੱਖਰੇ ਦਰਜੇ ਕੋਈ ਨੀ। ਉਸ ਅਵਸਥਾ ਚ ਜਿਹੜੇ ਪਹੁੰਚ ਗਏ ਨੇ ਸਾਰੇ ਇੱਕ ਸਾਰ ਜੀਵਨ ਜਿਉਂਦੇ, ਇੱਕ ਰਸ ਜੀਵਨ ਜਿਉਂਦੇ, ਦੁਬਿਧਾ ਵਿੱਚ ਨਹੀਂ ਹਨ, ਉੱਚੇ ਨੀਵੇਂ ਦਾ ਕੋਈ ਭੇਤ ਨਹੀਂ ਹੈ। ਆਬਾਦਾਨ ਸਦਾ ਮਸ਼ਹੂਰ, ਉੱਥੋਂ ਦੇ ਵਸਣ ਵਾਲੇ ਸਦਾ ਮਸਤੀਆਂ ਲੈਂਦੇ ਨੇ। ਮਸ਼ਹੂਰ ਹੁੰਦਾ ਸ਼ਹਿਰ ਵਿੱਚ, ਮਸਤੀ ਵਿੱਚ ਆਇਆ ਬਲ ਆਬਾਦ, ਉੱਥੋਂ ਦੇ ਰਹਿਣ ਵਾਲੇ ਸਦਾ ਮਸਤੀਆਂ ਚ ਰਹਿੰਦੇ। ਊਹਾਂ ਗਨੀ ਬਸੈ ਮਾਮੂਰ, ਉਸ ਅਵਸਥਾ ਚ ਵਸਣ ਵਾਲੇ ਭਗਤ ਰਵਿਦਾਸ ਜੀ ਕਹਿੰਦੇ ਨੇ ਬੜੇ ਰੱਜੇ ਹੋਏ ਲੋਕ ਨੇ। ਗਨੀ ਕਹਿੰਦੇ ਨੇ ਰੱਜੇ ਹੋਏ, ਵੱਡੇ ਬੰਦੇ ਨੇ, ਪੱਕੇ ਹੋ ਕੇ ਟਿਕਦੇ ਨੇ। ਊਹਾਂ ਗਨੀ ਬਸੈ ਮਾਮੂਰ, ਫਿਰ ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇ, ਜਿਵੇਂ ਦਿਲ ਕਰਦਾ ਵਿਚਰਦੇ। ਮਹਿਰਮ ਮਹਿਲ ਸੱਚੇ ਵਾਹਿਗੁਰੂ ਅਕਾਲ ਪੁਰਖ ਮਿਹਰਾਮਤਾ ਕਰਨ ਵਾਲੇ ਦਾ, ਮਿਹਰਵਾਨ ਸਾਹਿਬ ਦਾ ਮਹਿਲ ਹੈ, ਕੌਣ ਰੋਕ ਸਕਦਾ ਉੱਥੇ, ਨਾ ਕੋ ਅਟਕਾਵੇ। ਕਹਿ ਰਵਿਦਾਸ ਖਲਾਸ ਚਮਾਰਾ, ਕਹਿੰਦੇ ਨੇ ਮੈਂ ਹੁਣ ਆਜ਼ਾਦ ਹੋ ਗਿਆ, ਚਮਾਰ ਹੁਣ ਆਜ਼ਾਦ ਹੋ ਗਿਆ, ਖਲਾਸ ਹੋ ਗਿਆ, ਕਿਸੇ ਦੀ ਪਾਬੰਦੀ ਵਿੱਚ ਨਹੀਂ, ਕਿਸੇ ਦੀ ਗੁਲਾਮੀ ਵਿੱਚ ਨਹੀਂ। ਜੋ ਹਮਸ਼ਹਿਰੀ ਜਿਹੜਾ ਇਸ ਸ਼ਹਿਰ ਚ ਰਹਿਣ ਵਾਲਾ ਹੋ, ਇਸ ਸ਼ਹਿਰ ਚ ਵਸਣ ਵਾਲਾ ਹੋ, ਹਮਸ਼ਹਿਰੀ ਭਾਵ ਮੇਰੇ ਸ਼ਹਿਰ ਚ ਰਹਿਣ ਵਾਲਾ ਹੋ, ਸੋ ਮੀਤ ਹਮਾਰਾ, ਜਿਹੜੇ ਇਹੋ ਜਿਹੀ ਅਵਸਥਾ ਚ ਪਹੁੰਚੇ ਹੋਏ ਨੇ, ਮੇਰੀ ਤਾਂ ਉਹਨਾਂ ਨਾਲ ਬਣੀ। ਤੇ ਜਿਹੜੇ ਇਸ ਅਵਸਥਾ ਚ ਪਹੁੰਚ ਜਾਂਦੇ ਨੇ, ਜਿਨ੍ਹਾਂ ਨੂੰ ਗਮ ਨਾ ਹੋਵੇ,
दुख ना हो, अंदोह ना हो, चिंता ना हो, माल कठा करके सामण की फिक्र ना हो, किस दा देना ना हो, वह लोग बड़े सोहने होंगे। ध्यान देना, साहब कहते सही सुंदर सोहने साध संग जिन बहने, जिन्हां नूं गुरु की संगत च बहना आ गया उन्हां नाल सोहना होर कोई नहीं हो सकता। कई बार ऐसा तुसां वेख्या अपने आले दुआले विच, छोटा जिहा बच्चा है, मां चुम चुम के कमली हो जांदी, कहिंदी मेरा लाल, मेरा सोहना, मेरा चन्न। एक दिन ऐसा आउंदा है मुंडा जवान हो जांदा, मुंडा होर भी सोहना हो गया, सोहना जवान उठिया, चमड़ी उवें अगे नाल भी सोहनी चिट्टी है, नक्श भी निखर आए ने, बस्तर भी सोहने पाए ने, छोटे होंदे तां थोड़ा बहुत गंदा भी हो जांदा सी, हुण मैल भी नेड़े नहीं लगण देंदा। लेकिन एक दिन हुंदा है मां कहिंदी है निज होणे आ इहदे नाल तां ना जमदो साडे घर। क्यों कहिंदी है ऐसा? क्योंकि उस मुंडे की करतूत विगड़ गई, हुण उह सोहना नहीं लगदा, प्यार करन नूं जी नहीं करदा, सुहपण पूरा है, बाहरों सुहपण पूरा है, मगर मां नूं चंगा इस करके नहीं लगदा क्योंकि उहदे अंदर दा सुहपण गवाच गया है। बचपन च अंदर भी सुहपण कायम सी, वड्डे हुंदिआं खराबियां करके अंदरों कोझा हो गया। और ध्यान देना, बंदा वेखण नूं किड्डा सोहना ते किड्डे सोहणे बस्तर पाए हो, जे उहदीआं अखां च काम है ना, ते अणजाण बच्ची कहिंदी है मां इस बंदे दी अख ठीक नहीं, इह वेखदा होर तरह। जे किसे दी बंदे दीआं अखां विच लोभ होवे ना, ते बंदा चीजां अगां पिछा रख लैंदा, कहिंदा कि ते इस बंदे दी अख दा भरोसा कोई नहीं, कोई चुक नाल जा, क्योंकि लोभी अख वाला बंदा इहदी अख विच लालच टपकदा है। ते तुहाडे आले दुआले जिन्ने बंदे हिक फला के छाती तान के हंकार नाल तुरदे ने, या किसे दी फतेह दा उत्तर नहीं देंदे, तुहानूं कोई चंगा लगा अजे तक? जिहड़ा बंदा फतेह बुलाउंदा ही ना होवे, फतेह दा उत्तर ना देंदा होवे, हंकारिया होया, उह बंदा तुहानूं कदे चंगा नहीं लग सकदा। काम क्रोध लोभ मोह हंकार च ग्रसिया बंदा तां अपने आप नूं चंगा नहीं लगता, किसे नूं की चंगा लगेगा, निरंकार नूं की चंगा लगेगा, गुरु नानक नूं कौन चंगा लगता है? साहब कहिंदे ने, आपां सारी वार च रोज पढ़दे हां, भगत तेरा मन भावदे, मेरे वाहिगुरू जी तेरे भगत जिहड़े ने तेरे मन नूं भी चंगे लगदे ने। क्यों चंगे लगदे ने? दर सोहण कीरत गावदे, ओह तेरे दर ते बैठ के तेरा जस गाउंदे ने ते सोहणे हो जांदे। तूं बहुत सोहणा है, अत प्रीतम मन मोहना घट सोहना, तेरा दरबार भी बहुत सोहना है, ते जेड़े तेरे दरबार नाल जुड़ गए ओह किवें ना सोहने होणगे। कहिंदे ने लोग, फिजियोलॉजिस्ट कहिंदे ने, मिट्टी का भी असर हुंदा है। तुसीं देखना, कई बार तुसां देखिया होवेगा, कुछ जानवर ऐसे हुंदे ने जेड़े रुखां ते पक्के ही रहिंदे ने, जिहो जिहा रुख ते रहिंदे होण उहो जिहा उहनां दे खंभ हो जांदे ने, उहो जिहा रंग हो जांदा। कलर दे सप दा रंग होर है, घाह विच रहण वाले सप दा रंग हरा है,

ਜਿੱਥੇ ਕ੍ਰੋਧ ਰਹਿੰਦਾ ਸੀ ਕ੍ਰੋਧ ਨਿਕਲ ਜਾਏਗਾ, ਉੱਥੇ ਬੋਧ ਆ ਜਾਏਗਾ, ਸੋਝੀ ਆ ਜਾਏਗੀ। ਜਿੱਥੇ ਲੱਭ ਵਸਦਾ ਸੀ ਲੋਭ ਵਸਦਾ ਸੀ ਉੱਥੇ ਰੱਬ ਵਸੇਗਾ, ਜਿੱਥੇ ਮੋਹ ਵਸਦਾ ਸੀ ਉੱਥੇ ਮੋਹਨ ਵਸੇਗਾ, ਜਿੱਥੇ ਹੰਕਾਰ ਰਹਿੰਦਾ ਸੀ ਉੱਥੇ ਨਿਰੰਕਾਰ ਵਸੇਗਾ, ਤੇ ਬੰਦਾ ਬਦਲਣਾ ਜਾਏਗਾ, ਬੰਦਾ ਹੋਰ ਦਾ ਹੋਰ ਹੋ ਜਾਏਗਾ। ਤੁਸੀਂ ਵੇਖਿਆ ਕਈ ਮਹਾਂਪੁਰਸ਼ ਜਿਹੜੇ ਭਗਤੀ ਤੇ ਸਿਮਰਨ ਵਾਲੇ ਨੇ, ਸ਼ਕਲੋਂ ਕੋਈ ਬਹੁਤੇ ਸੋਹਣੇ ਨੇ, ਲੇਕਿਨ ਆਖੀਦਾ ਬਾਬਾ ਜੀ ਦੇ ਦਰਸ਼ਨ ਕਰਨੇ। ਕਿਉਂ? ਕੀ ਦਰਸ਼ਨਾਂ ਚ ਕੀ ਪਿਆ ਹੈ? ਕਾਲਾ ਰੰਗ ਹੈ, ਮੂੰਹ ਤੇ ਮਾਤਾ ਦੇ ਵੀ ਦਾਗ ਨੇ, ਮੋਟੀ ਸਾਰੀ ਐਨਕ ਲੱਗੀ ਹੋਈ ਏ। ਬਾਬੇ ਦਾ ਵੇਖਣ ਵਾਲਾ ਕੀ ਏ? ਉਸ ਬਾਬੇ ਦਾ ਜੀਵਨ ਵੇਖਣ ਵਾਲਾ, ਉਹਦੇ ਦਰਸ਼ਨ ਕਰਕੇ ਚਿੱਤ ਪ੍ਰਸੰਨ ਹੁੰਦਾ, ਕਿਉਂਕਿ ਉਹ ਬੰਦਾ ਰਵਿਦਾਸ ਦੀ ਨਗਰੀ ਦੇ ਵਸਣ ਵਾਲਾ ਹੈ, ਜਿੱਥੇ ਬੇਗਮ ਪੁਰਾ ਹੈ, ਸੂਖ ਮਹਿਲ ਜਾ ਕੇ ਊਚ ਦੁਆਰੇ ਬੰਦਾ ਬਦਲ ਜਾਂਦਾ ਹੈ। ਉਸ ਅਵਸਥਾ ਚ ਜਾ ਕੇ ਮਨੁੱਖ ਬਾਹਰੋਂ ਭਾਵੇਂ ਕੁਝ ਨਜ਼ਰ ਆਵੇ, ਅੰਦਰੋਂ ਇੰਨਾ ਪਵਿੱਤਰ ਤੇ ਸਵੱਛ ਹੋ ਜਾਂਦਾ ਹੈ, ਗੁਰੂ ਨਾਨਕ ਨੂੰ ਚੰਗਾ ਲੱਗਦਾ ਹੈ, ਪ੍ਰਭੂ ਨੂੰ ਚੰਗਾ ਲੱਗਦਾ ਹੈ, ਸੰਸਾਰ ਨੂੰ ਚੰਗਾ ਲੱਗਦਾ ਹੈ, ਆਪਣੇ ਆਪੇ ਨੂੰ ਚੰਗਾ ਲੱਗਦਾ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸੰਗਤ ਸਾਹਿਤ ਬੈਠੇ ਸਨ, ਕੁਝ ਪਿਆਰੀਆਂ ਪਿਆਰੀਆਂ ਵਿਚਾਰਾਂ ਦੇ ਨਾਲ ਸਿਮਰਨ ਅਭਿਆਸ ਦਾ ਸਮਾਂ ਸੀ। ਸਾਰੇ ਜੁੜ ਕੇ ਨੇਤਰ ਬੰਦ ਕਰਕੇ ਚੌਂਕੜੇ ਮਾਰ ਕੇ ਬੈਠੇ, ਸਾਹਿਬ ਆਪ ਵੀ ਜੁੜ ਕੇ ਬੈਠੇ। ਅਚਾਨਕ ਥੋੜੀ ਜਿਹੀ ਖਲਬਲੀ ਹੋ ਗਈ, ਬਾਹਰ ਸ਼ੋਰ ਮਚਿਆ। ਸਾਹਿਬਾਂ ਨੇ ਨੇਤਰ ਖੋਲੇ, ਕਿਉਂ ਬਾਈ ਇਹ ਬਾਹਰ ਰੌਲਾ ਕਾਹਦਾ ਹੈ, ਸ਼ੋਰ ਕਾਹਦਾ ਹੈ? ਕਿਸੇ ਪ੍ਰੇਮੀ ਨੇ ਕਿਹਾ, ਕਹਿਣ ਲੱਗਾ ਮਹਾਰਾਜ ਆ ਬਾਹਰੋਂ ਇੱਕ ਬੰਦਾ ਆਇਆ, ਉਹ ਕਹਿੰਦਾ ਵੀ ਆਪਣੇ ਇਸ ਸਥਾਨ ਤੇ ਕੁਝ ਚੋਰ ਆ ਵੜੇ। ਸਾਹਿਬ ਮੁਸਕਰਾ ਪਏ, ਕਹਿਣ ਲੱਗੇ ਉਹਨਾਂ ਨੇ ਵੇਖਿਆ ਕਿ ਜੀ ਹਾਂ ਖੁਰਾ ਆਇਆ, ਬੰਦਾ ਆਇਆ, ਦੌੜ ਕੇ ਅੰਦਰ ਲੰਘ ਆਇਆ, ਉਹਦਾ ਖੁਰਾ ਦੱਸਦਾ ਹੈ ਕਿ ਇਸ ਦਰਵਾਜ਼ੇ ਅੰਦਰ ਲੰਘਿਆ। ਸਾਹਿਬ ਕਹਿਣ ਲੱਗੇ ਜਿਹੜੇ ਚੋਰ ਦੇ ਭਾਲੂ ਨੇ ਉਹਨੂੰ ਬੁਲਾ ਲੈ ਅੰਦਰ, ਚੋਰ ਦੇ ਲੱਭਣ ਵਾਲਿਆਂ ਨੂੰ ਖੋਜੀਆਂ ਨੂੰ ਬੁਲਾ ਲਓ ਅੰਦਰ। ਉਹ ਬੰਦੇ ਜਿਹੜੀ ਵਾਹਰ ਲੱਗੀ ਸੀ ਚੋਰ ਦੇ ਮਗਰੋਂ ਆ ਗਏ, ਮਹਾਰਾਜ ਦਾ ਸਤਿਕਾਰ ਕੀਤਾ, ਕਹਿਣ ਲੱਗੇ ਸਤਿਗੁਰੂ ਜੀ ਸਾਡਾ ਚੋਰ ਇੱਥੇ ਅੰਦਰ ਆਇਆ, ਖੁਰਾ ਦੱਸਦਾ ਹੈ। ਸਾਹਿਬ ਕਹਿਣ ਲੱਗੇ ਭਾਈ ਜੇ ਤੁਹਾਡਾ ਚੋਰ ਇੱਥੇ ਤੇ ਵੇਖ ਲਓ, ਆ ਜਾਓ। ਆ ਜਿਹੜੇ ਬੰਦੇ ਬੈਠੇ ਨੇ, ਸੰਗਤ ਸਜੀ ਹੋਈ, ਐਨ ਜੁੜ ਕੇ ਬੈਠੇ ਨੇ ਸਾਰੇ। ਸਾਹਿਬ ਕਹਿਣ ਲੱਗੇ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਚੋਰ ਹੈ ਭਾਈ, ਦੇਖ ਲਓ। ਵੇਖਿਆ ਕਿਸੇ ਨੇ? ਇੱਕ ਬੰਦਾ ਕਹਿੰਦਾ ਜੀ ਮੈਂ ਮਾੜੀ ਜੀ ਝਲਕ ਵੇਖੀ ਸੀ, ਬਾਕੀ ਤਾਂ ਖੁਰਾ ਹੀ ਲੱਭਦੇ ਆਏ। ਸਾਹਿਬ ਕਹਿਣ ਲੱਗੇ ਜੇ ਵੇਖਿਆ ਤੇ ਲੱਭ ਲਓ। ਉਹ ਸਾਰੇ ਦੇਖਣ ਲੱਗ ਗਏ, ਉਹ ਦੇਖੀ ਜਾ ਰਹੇ ਨੇ, ਬੰਦਾ ਨੀ ਪਿਆ ਲੱਭਦਾ। ਅੱਗੇ ਪਾਸੇ ਆ ਗਏ, ਅਗਲੇ ਪਾਸੇ ਸਾਰਿਆਂ ਦੇ ਚਿਹਰਿਆਂ ਵੱਲ ਵੇਖਦੇ ਨੇ, ਬੰਦਾ ਅਜੇ ਵੀ ਨਹੀਂ ਦਿਸਦਾ ਪਿਆ। ਸਾਹਿਬ ਆਪਣੇ ਆਸਣ ਤੋਂ ਉੱਠ ਬੈਠੇ। ਉਹ ਜਿਹੜਾ ਨਵਾਂ ਗੁੰਤਕ ਸੀ, ਜਿਹੜਾ ਨਵਾਂ ਬੰਦਾ ਆ ਕੇ ਬੈਠਾ ਸੀ ਨਾ, ਸਾਹਿਬ ਤਾਂ ਜਾਣਦੇ ਪਛਾਣਦੇ ਨੇ ਸਭ ਨੂੰ। ਸਾਹਿਬਾਂ ਨੇ ਉਹਦੀ ਪਿੱਠ ਪਿੱਛੇ ਆ ਕੇ ਉਹਦੇ ਸਿਰ ਤੇ ਹੱਥ ਰੱਖ ਦਿੱਤਾ, ਕਹਿਣ ਲੱਗੇ ਆਹ ਬੰਦਾ ਤਾਂ ਨਹੀਂ ਤੁਹਾਡਾ। ਜਿਸ ਵੇਲੇ ਸਾਹਿਬਾਂ ਨੇ ਸਿਰ ਤੇ ਹੱਥ ਰੱਖਿਆ, ਉਸ ਬੰਦੇ ਦੇ ਅੰਦਰ ਚਰਨਾਹਟ ਛਿੜੀ, ਉਹਦੇ ਲੂਹ ਲੂਹ ਚ ਰਸ ਭਰ ਗਿਆ। ਸਾਹਿਬਾਂ ਨੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ, ਸਾਹਿਬ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਹੱਥ ਮੇਰੇ ਪਾਪੀ ਦੇ ਸੀਸ ਤੇ, ਉਹਦੇ ਨੇਤਰਾਂ ਚ ਪਤਾ ਨੀ ਕੀ ਭਰ ਗਿਆ, ਨੇਤਰ ਬੰਦ ਨੇ, ਸਾਰਾ ਸਰੀਰ ਜਿਹੜਾ ਰੋਮ ਰੋਮ ਉਹਦਾ ਰਸ ਨਾਲ ਭਰਿਆ, ਸਵਾਦ ਨਾਲ ਭਰਿਆ। ਉਹ ਅਗਾਂਹ ਹੋਏ ਕਿ ਮਹਾਰਾਜ ਉਚੇਚਾ ਕਹਿੰਦੇ ਪਏ ਨੇ ਆਹ ਤਾਂ ਨੀ ਤੁਹਾਡਾ ਬੰਦਾ। ਉਹ ਅੱਗੇ ਹੋਏ, ਉਹਨਾਂ ਨੇ ਵੇਖਿਆ, ਵੇਖ ਕੇ ਸਿਰ ਮਾਰਦਾ, ਕਹਿਣ ਲੱਗੇ ਨਹੀਂ ਮਹਾਰਾਜ ਇਹ ਤਾਂ ਨਹੀਂ, ਇਹ ਤਾਂ ਕੋਈ ਪਰਮ ਸਾਧ ਜਾਪਦਾ, ਇਹ ਤਾਂ ਕੋਈ ਪਰਮ ਸੰਤ ਜਾਪਦਾ, ਇਹ ਤਾਂ ਕੋਈ ਤੁਹਾਡਾ ਪਿਆਰਾ ਰੱਬ ਦੇ ਪਿਆਰ ਵਾਲਾ ਐਡਾ ਜੁੜਿਆ ਬੰਦਾ, ਮਹਾਰਾਜ ਇਹ ਚੋਰ ਤਾਂ ਹੋ ਹੀ ਨਹੀਂ ਸਕਦਾ, ਸਾਨੂੰ ਭੁਲੇਖਾ ਲੱਗਦਾ। ਮਹਾਰਾਜ ਇੱਥੇ ਜਿੰਨੇ ਬੈਠੇ ਨੇ ਇਹਨਾਂ ਚ ਚੋਰ ਕੋਈ ਜਾਪਦਾ ਹੀ ਨਹੀਂ। ਸਾਹਿਬ ਕਹਿਣ ਲੱਗੇ ਤੁਹਾਡਾ ਮਾਲ ਕੀ ਲੈ ਕੇ ਦੌੜਿਆ? ਕਿ ਜੀ ਮਾਲ ਤਾਂ ਛੱਡ ਗਏ, ਮਾਲ ਤਾਂ ਛੱਡ ਕੇ ਭਜਿਆ। ਸਾਹਿਬ ਕਹਿਣ ਲੱਗੇ ਫਿਰ ਇੰਜ ਕਰੋ, ਮਾਲ ਤੁਹਾਡੇ ਕੋਲ ਪਹੁੰਚ ਗਿਆ, ਚੋਰ ਸਾਡੇ ਕੋਲ ਪਹੁੰਚ ਗਿਆ, ਭਾਵੇਂ ਉਹ ਕਿਧਰੇ ਵੀ ਹੈ, ਮਾਲ ਤੁਸੀਂ ਆਪਣਾ ਸਾਂਭੋ, ਚੋਰ ਨੂੰ ਅਸੀਂ ਸਾਂਭ ਲਾਂ। ਕਿ ਮਹਾਰਾਜ ਜਿਵੇਂ ਹੁਕਮ, ਸਾਹਿਬਾਂ ਨੇ ਹੁਕਮ ਪਾ ਕੇ ਉਹ ਤਾਂ ਪ੍ਰਸੰਨ ਚਿੱਤ ਮੁੜ ਗਏ ਕਿ ਮਹਾਰਾਜ ਜੋ ਤੁਸੀਂ ਕਹਿੰਦੇ ਹੋ ਠੀਕ ਹੈ। ਸਿੱਖਾਂ ਕਿਹਾ ਮਹਾਰਾਜ ਜੇ ਚੋਰ ਇੱਥੇ ਹੀ ਹੈ ਤੇ ਆਪਾਂ ਕੁਝ ਖਿਆਲ ਕਰੀਏ। ਸਾਹਿਬ ਕਹਿਣਗੇ ਖਿਆਲ ਕਰਨ ਦੀ ਲੋੜ ਹੀ ਨਹੀਂ, ਇੱਥੇ ਜਿਹੜਾ ਆ ਗਿਆ ਚੋਰ ਹੁਣ ਚੋਰ ਨਹੀਂ ਰਹਿ ਸਕਦਾ। ਧਿਆਨ ਦੇਣਾ, ਜਿਹੜਾ ਗੁਰੂ ਕੀ ਹਜ਼ੂਰੀ ਚ ਆ ਕੇ ਵੀ ਨਾ ਬਦਲਿਆ, ਗੁਰੂ ਕੀ ਸੰਗਤ ਵਿੱਚ ਆ ਕੇ ਵੀ ਨਾ ਬਦਲੇ, ਗੁਰੂ ਕੀ ਸੋਹ ਪਾ ਕੇ ਵੀ ਨਾ ਤਬਦੀਲ ਹੋਇਆ, ਬਾਬਾ ਰਾਮ ਕ੍ਰਿਸ਼ਨ ਜੀ ਅੱਡਣ ਸ਼ਾਹੀ ਗੁਰਮੁਖ ਪਿਆਰੇ ਸੇਵਾ ਪੰਥੀ ਇਹਨਾਂ ਦੇ ਕੋਲ ਕੋਈ ਬੰਦਾ ਮਿਲਣ ਆ ਗਿਆ ਸੀ, ਆ ਕੇ ਬੜੇ ਪਿਆਰ ਨਾਲ ਮਿਲਿਆ ਤੇ ਕਹਿਣ ਲੱਗਾ ਬਾਬਾ ਜੀ ਇੱਕ ਛੋਟੀ ਜਿਹੀ ਅਮਾਨਤ ਰੱਖਣੀ ਹੈ। ਕਹਿਣ ਲੱਗੇ ਕੀ ਹੈ? ਕਹਿਣ ਲੱਗਾ ਥੋੜਾ ਜਿਹਾ ਘਿਓ ਦਾ ਇੱਕ ਪੀਪਾ ਇਹ ਰੱਖ ਜਾਵਾਂ ਤੁਹਾਡੇ ਕੋਲ, ਅਗਲੇ ਪਿੰਡੋਂ ਹੋ ਕੇ ਕੱਲ ਮੁੜਦਾ ਲੈ ਜਾਵਾਂਗਾ। ਕਹਿਣ ਲੱਗੇ ਇਸ ਤਰ੍ਹਾਂ ਕਰ, ਮੇਰੇ ਕੋਲ ਕਾਹਦੇ ਲਈ ਲੈ ਆ, ਅੰਦਰ ਮਹਾਰਾਜ ਦੇ ਕਮਰੇ ਚ ਰੱਖ ਜਾ। ਧੰਨ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਚ, ਵੱਡੇ ਕਮਰੇ ਚ, ਉੱਥੇ ਹਾਲ ਚ ਰੱਖਿਆ ਜਿੱਥੇ ਸੰਗਤ ਬੈਠਦੀ, ਉੱਥੇ ਰੱਖ ਜਾ, ਕੱਲ ਆ ਕੇ ਲੈ ਜਾਈ। ਗਿਆ ਪੀਪਾ ਉੱਥੇ ਨੁੱਕਰ ਚ ਰੱਖ ਕੇ ਚਲਾ ਗਿਆ। ਅਗਲੇ ਦਿਨ ਫੇਰ ਆ ਗਿਆ, ਆਇਆ

ਤਾਂ ਮੱਥਾ ਟੇਕਿਆ ਜਾ ਕੇ ਵੇਖਿਆ ਪੀਪਾ ਉੱਥੇ ਨਹੀਂ ਸੀ। ਆ ਗਿਆ ਫਤਿਹ ਬੁਲਾਈ, ਪਿਆਰ ਨਾਲ ਮਿਲਿਆ ਬਾਬਾ ਜੀ ਨੂੰ, ਕਹਿਣ ਲੱਗਾ ਬਾਬਾ ਜੀ ਪੀਪਾ ਉੱਥੇ ਨਹੀਂ ਮਿਲਿਆ। ਕਹਿਣ ਲੱਗੇ ਕੋਈ ਗੱਲ ਨੀ, ਭੰਡਾਰੀ ਨੇ ਚੁੱਕ ਕੇ ਸਾਂਭ ਦਿੱਤਾ ਹੋਇਆ। ਸਟੋਰ ਵਾਲੇ ਨੂੰ ਪੁੱਛ, ਬੁਲਾ ਲਿਆ, ਕਿਉਂ ਬਈ ਗੁਰਮੁਖਾ ਇਹਦਾ ਪੀਪਾ ਤੂੰ ਰੱਖਿਆ? ਕਹਿੰਦਾ ਜੀ ਮੈਂ ਤਾਂ ਵੇਖਿਆ ਨਹੀਂ। ਅੱਛਾ ਲਾਂਗਰੀ ਨੂੰ ਬੁਲਾਓ, ਨੇ ਕਿਤੇ ਵਰਤੀ ਨਾ ਲਿਆਓ। ਲਾਂਗਰੀ ਨੂੰ ਬੁਲਾਇਆ, ਕਿਉਂ ਬਈ ਗੁਰਮੁਖਾ ਤੂੰ ਇਹਦਾ ਪੀਪਾ ਤਾਂ ਨਹੀਂ ਲੈ ਲਿਆ, ਚੁੱਕ ਲਿਆ, ਕਿਤੇ ਵਰਤ ਲਿਆ, ਅੰਦਰ ਹਾਲ ਵਿੱਚ ਪਿਆ ਸੀ। ਕਹਿੰਦਾ ਜੀ ਮੈਂ ਤਾਂ ਵੇਖਿਆ ਵੀ ਨਹੀਂ, ਮੈਨੂੰ ਲੋੜ ਹੀ ਨਹੀਂ ਪਈ। ਬਾਬਾ ਜੀ ਰੋਣ ਲੱਗ ਪਏ। ਉਹ ਕਹਿਣ ਲੱਗਾ ਮਹਾਰਾਜ ਬਾਬਾ ਜੀ ਤੁਸੀਂ ਰੋਂਦੇ ਕਿਉਂ ਜੀ? ਤੂੰ ਸਾਡੇ ਨੇਤਰ ਕਿਉਂ ਸੱਜਲ ਹੋ ਗਿਆ? ਤੁਹਾਡਾ ਕੱਚ ਕਿਉਂ ਭਰ ਗਿਆ? ਇੱਕ ਪੀਪਾ ਘਿਓ ਦੀ ਗੱਲ ਹੈ, ਤੁਹਾਡੇ ਬਖਸ਼ੇ ਲਵੇਰੇ ਨੇ, ਤੁਹਾਡੀਆਂ ਅਸੀਸਾਂ ਨਾਲ ਕੱਚ ਸਾਰੀਆਂ ਪਦਾਰਥਾਂ ਦੀ ਕੋਈ ਕਮੀ ਨਹੀਂ, ਘਿਓ ਹੋਰ ਹੋ ਜਾਏਗਾ, ਐਡੀ ਕਿਹੜੀ ਗੱਲ? ਮੈਂ ਤਾਂ ਕਿਸੇ ਮਿੱਤਰ ਨੂੰ ਦੇਣਾ ਸੀ, ਇਕੱਠਾ ਕਰਕੇ ਲਿਆਂਦਾ ਸੀ, ਕੋਈ ਨੀ ਉਹਨੂੰ ਫਿਰ ਦੇ ਦਿਆਂਗੇ, ਤੁਸੀਂ ਦਿਲ ਕਿਉਂ ਛੋਟਾ ਕਰ ਲਿਆ? ਇੱਕ 15-16 ਸਿਰ ਘਿਓ ਦੀ ਗੱਲ ਹੈ। ਬਾਬਾ ਜੀ ਕਹਿਣ ਲੱਗੇ ਤੇਰੇ 15-16 ਸਿਰ ਘਿਓ ਨੂੰ ਨੀ ਰੋਂਦੇ, ਅਸੀਂ ਉਸ ਬੰਦੇ ਨੂੰ ਰੋਂਦੇ ਹਾਂ ਜਿਹੜਾ ਗੁਰਦਰਬਾਰ ਵਿੱਚ ਆਇਆ, ਚੋਰ ਤੇ ਚੋਰ ਦਾ ਚੋਰ ਹੀ ਮੁੜ ਗਿਆ, ਇੱਥੋਂ ਵੀ ਚੋਰੀ ਕਰਕੇ ਗਿਆ, ਉਹ ਹੁਣ ਸਾਧ ਕਿੱਥੇ ਬਣੇਗਾ? ਅਸੀਂ ਉਹਦੇ ਜੀਵਨ ਨੂੰ ਰੋਂਦੇ ਹਾਂ। ਸਰਬੱਤ ਕਾ ਭਲਾ ਲੋਚਣ ਵਾਲੇ ਚਾਹੁੰਦੇ ਨੇ ਜਿਹੜਾ ਗੁਰੂ ਕੀ ਹਜ਼ੂਰੀ ਚ ਆਇਆ, ਇੱਥੋਂ ਤਾਂ ਕਮ ਸੇ ਕਮ ਬਦਲ ਕੇ ਜਾਵੇ, ਇੱਥੋਂ ਤਾਂ ਸੋਹਣਾ ਹੋ ਕੇ ਜਾਵੇ। ਚੋਰ ਕਿਸੇ ਨੂੰ ਚੰਗਾ ਨਹੀਂ ਲੱਗਦਾ, ਡਾਕੂ ਕਿਸੇ ਨੂੰ ਚੰਗਾ ਨਹੀਂ ਲੱਗਦਾ, ਮਾਂ ਪੁੱਤਰ ਦੀ ਸਾਂਝ ਟੁੱਟ ਜਾਂਦੀ ਹੈ, ਪਿਓ ਨੂੰ ਚੰਗਾ ਨਹੀਂ ਲੱਗਦਾ, ਭਰਾਵਾਂ ਨੂੰ ਚੰਗਾ ਨਹੀਂ ਲੱਗਦਾ, ਹੋਰ ਕਿਸੇ ਨਿਰੰਕਾਰ ਨੂੰ ਤੇ ਗੁਰੂ ਨਾਨਕ ਨੂੰ ਜਾਂ ਆਪਣੇ ਆਪ ਨੂੰ ਕਿੱਥੇ ਚੰਗਾ ਲੱਗਣਾ? ਸੰਸਾਰ ਨੂੰ ਕਿੱਥੇ ਚੰਗਾ ਲੱਗਣਾ? ਆਪਣਿਆਂ ਨੂੰ ਚੰਗਾ ਨਹੀਂ ਲੱਗਦਾ, ਮਾੜੀਆਂ ਵਹਿਬਤਾਂ ਵਾਲਾ ਬੰਦਾ ਕਿਸੇ ਨੂੰ ਚੰਗਾ ਨਹੀਂ ਲੱਗਦਾ। ਔਰ ਜਿੰਨਾ ਚਿਰ ਮਨੁੱਖ ਦੇ ਆਪਣੇ ਅੰਦਰ ਕਮਜ਼ੋਰੀਆਂ ਹੋਣ, ਇੱਕ ਕਵੀ ਨੇ ਗੱਲ ਕਹੀ, ਉਹ ਕਹਿੰਦਾ ਕਰੋ ਦੋਸਤੋ ਪਹਿਲੇ ਆਪ ਆਪਣੀ ਇੱਜ਼ਤ, ਅਗਰ ਚਾਹਤੇ ਹੋ ਤੁਮ ਇੱਜ਼ਤ ਜ਼ਿਆਦਾ। ਤੂੰ ਚਾਹੁੰਦਾ ਸੰਸਾਰ ਤੇਰਾ ਮਾਣ ਕਰੇ ਤਾਂ ਤੂੰ ਪਹਿਲੇ ਆਪਣਾ ਮਾਣ ਕਰ, ਪਰ ਖਿਮਾ ਕਰਨਾ, ਮੈਂ ਸੋਹਣੇ ਸੋਹਣੇ ਕੱਪੜੇ ਵਿਖਾ ਕੇ ਹੋ ਸਕਦਾ ਤੁਹਾਨੂੰ ਕਿਸੇ ਹੱਦ ਤੱਕ ਚੰਗਾ ਲੱਗ ਜਾ, ਪਰ ਜੇ ਮੇਰੇ ਅੰਦਰ ਕਾਮ ਤੇ ਕ੍ਰੋਧ ਦੇ ਪੈਰੇ ਨੇ, ਮੈਂ ਆਪਣੇ ਆਪ ਨੂੰ ਚੰਗਾ ਤਾਂ ਨਹੀਂ ਲੱਗ ਸਕਦਾ, ਮੈਨੂੰ ਤਾਂ ਪਤਾ ਮੈਂ ਕੀ ਹਾਂ, ਮੇਰੀ ਕਰਤੂਤ ਕੀ। ਹਾਂ, ਜਿਸ ਦਿਨ ਮੈਂ ਅੰਦਰੋਂ ਸੁੱਚਾ ਹੋ ਜਾਵਾਂ, ਮੈਂ ਆਪਣੀ ਨਿਗਾਹ ਵਿੱਚ ਆਪ ਹੀ ਉੱਚਾ ਉੱਠ ਜਾਵਾਂ, ਆਪ ਹੀ ਸ਼ੁੱਧ ਹੋ ਜਾਵਾਂ, ਉਦਨ ਤੁਸੀਂ ਵੀ ਮਾਣ ਕਰੋਗੇ, ਸੰਸਾਰ ਮਾਣ ਕਰੇਗਾ, ਉਦਨ ਗੁਰੂ ਨਾਨਕ ਵੀ ਮਾਣ ਦੇਵੇਗਾ। ਜਿਸ ਦਿਨ ਮੈਂ ਆਪਣੀ ਇੱਜ਼ਤ ਦੇ ਆਪ ਯੋਗ ਹੋ ਜਾਵਾਂਗਾ, ਉਦਨ ਸੰਸਾਰ ਕਿਵੇਂ ਨਾ ਮਾਣ ਕਰੇਗਾ, ਪ੍ਰਭੂ ਦੇ ਦਰ ਤੇ ਵੀ ਉੱਚਾ ਹੋ ਜਾਵਾਂਗਾ। ਜਿਹੜਾ ਗੁਰੂ ਦਰ ਨਾਲ ਜੁੜ ਗਿਆ,

ਭਾਈਚਾਰੇ ਦਾ ਉਪਦੇਸ਼ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਸਾਚ ਕਹੋ ਸੁਣ ਲਿਓ ਸਭ ਹੈ, ਸਾਰੇ ਸੁਣ ਲਓ, ਸਾਚ ਕਹੋ ਸੁਣ ਲਿਓ।

ਉਹਨਾਂ ਨੂੰ ਹੀ ਉਸ ਈਸ਼ਵਰ ਦੀ ਪ੍ਰਾਪਤੀ ਹੋਈ ਹੈ। ਸਾਧ ਸੰਗਤ ਬੋਲੋ ਸ੍ਰੀ ਭਾਈ ਸਾਹਿਬ। ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ

ਸਹਿਦਾ ਜੀ ਹੋਏ। ਗਰੀਬ ਜਿਹਾ ਸਿੱਖ ਸੀ ਵਿਚਾਰਾ, ਮਲਾਹ ਸੀ, ਇੱਕ ਬੇੜੀ ਰੱਖੀ ਹੋਈ ਸੀ, ਨਦੀ ਦੇ ਕਿਨਾਰੇ, ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਜੋ ਯਾਤਰੀ ਪਾਰ ਜਾਣਾ ਚਾਹੁੰਦੇ ਸਨ ਉਹਨਾਂ ਨੂੰ ਪਾਰ ਰੋਜ਼ ਲਗਾ ਦਿੰਦਾ, ਔਰ ਫਿਰ ਉਹਨਾਂ ਦੇ ਕੋਲੋਂ ਜੋ ਪਾਈ ਪੈਸਾ, ਦੋ ਚਾਰ ਰੁਪਈਏ ਕਮਾਈ ਹੁੰਦੀ, ਉਹਦੇ ਨਾਲ ਆਪਣੀ ਗ੍ਰਸਤੀ ਦਾ ਗੁਜ਼ਾਰਾ ਕਰਦਾ। ਸਤਿ ਸੰਗਤ ਬੋਲੋ ਸ੍ਰੀ। ਲੇਕਿਨ ਹਿਰਦੇ ਵਿੱਚ ਪਿਆਰ ਸੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ, ਹਿਰਦਾ ਪਿਆਰ ਨਾਲ ਭਰਿਆ ਹੋਇਆ ਸੀ। ਇੱਕ ਦਿਨ ਮਨ ਵਿੱਚ ਆਇਆ, ਇਸ ਬੇੜੀ ਵਿੱਚ ਮੈਂ ਰੋਜ਼ ਯਾਤਰੂਆਂ ਨੂੰ ਪਾਰ ਲਗਾਉਂਦਾ ਹਾਂ, ਕਿਤੇ ਇੱਕ ਦਿਨ ਮੇਰਾ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਕਿਤੇ ਇਸ ਬੇੜੀ ਵਿੱਚ ਆ ਬੈਠੇ ਔਰ ਉਸਨੂੰ ਪਾਰ ਲੰਘਾਉਣ ਦੀ ਸੇਵਾ ਮੈਨੂੰ ਮਿਲ ਜਾਵੇ ਤਾਂ ਮੇਰੇ ਕਿਤਨੇ ਕੁ ਵੱਡੇ ਭਾਗ ਹੋਣਗੇ। ਲੱਗਾ ਰੋਜ਼ ਅਰਦਾਸਾਂ ਕਰਨ। ਇਹਦੇ ਬਾਕੀ ਦੇ ਸਾਥੀ ਮਲਾਹ ਆਪਣੀਆਂ ਆਪਣੀਆਂ ਬੇੜੀਆਂ ਲੈ ਕੇ ਸੇਦੇ ਦੇ ਨਾਲ ਇੱਕ ਦਿਨ ਖੜੋਤੇ ਹੋਏ ਤੇ ਸੇਦੇ ਨੇ ਆਖਿਆ, ਮਿੱਤਰੋ, ਮੇਰਾ ਮਨ ਕਰਦਾ ਹੈ ਕਿ ਇੱਕ ਵਾਰ ਮੇਰੀ ਬੇੜੀ ਵਿੱਚ ਮੇਰਾ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਚਰਨ ਪਾਵੇ। ਸਾਰਿਆਂ ਨੇ ਮਖੌਲ ਕੀਤੀ। ਉਹ ਸਹਿਦਿਆ, ਅਵਲ ਤਾਂ ਗੁਰੂ ਆਉਣ ਨਹੀਂ ਲੱਗਾ, ਔਰ ਜੇ ਗੁਰੂ ਇੱਥੇ ਆ ਵੀ ਗਿਆ ਤਾਂ ਸਾਡੀਆਂ ਨਵੀਆਂ ਬੇੜੀਆਂ ਛੱਡ ਕੇ ਤੇਰੀ ਪੁਰਾਣੀ ਬੇੜੀ ਵਿੱਚ ਬੈਠੇਗਾ। ਭਾਈ ਸਹਿਦੇ ਦੇ ਨੈਣ ਕਟੋਰੇ ਬਾਹਰ ਆਏ, ਆਖਿਆ, ਜੇ ਮੇਰਾ ਪਿਆਰ ਸੱਚਾ ਹੋਵੇਗਾ ਤਾਂ ਮੇਰਾ ਗੁਰੂ ਮੇਰੇ ਕੋਲ ਜ਼ਰੂਰ ਆਏਗਾ। ਸਤਿ ਸੰਗਤ ਬੋਲੋ ਸ੍ਰੀ। ਭਾਈ ਸਹਿਦਾ ਉੱਥੋਂ ਆਪਣੀ ਬੇੜੀ ਥੋੜੀ ਦੂਰੀ ਤੇ ਲੈ ਗਿਆ, ਨਦੀ ਦੇ ਵਿਚਕਾਰ ਖਿਲਾਰ ਲਈ। ਯਾਦ ਕਰਦਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ, ਉਹ ਸਾਹਿਬ ਜੀ ਕਦੋਂ ਦਰਸ਼ਨ ਦਿਓਗੇ, ਕਦੋਂ ਇਸ ਨਿਮਾਣੀ ਦੇ ਕੋਲ ਆਓਗੇ ਔਰ ਇੱਕ ਵਾਰ ਕਹੋਗੇ, ਸਹਿਦਿਆ ਮੈਨੂੰ ਆਪਣੀ ਬੇੜੀ ਵਿੱਚ ਬਿਠਾ ਕੇ ਪਰਲੇ ਪਾਰ ਲੈ ਜਾਏ, ਕਿਉਂਕਿ ਮੇਰੇ ਵਿੱਚ ਕੋਈ ਗੁੜ ਨਹੀਂ ਜਿਹਦਾ ਮੈਂ ਤੈਨੂੰ ਵਾਸਤਾ ਦਿਉ। ਗੁਣ ਤੋਂ ਹੀਨ, ਰੂਪ ਤੋਂ ਹੀਨ, ਕਰਮ ਤੋਂ ਹੀਨ, ਕੋਈ ਐਸਾ ਕਰਮ ਨਹੀਂ ਜਿਸ ਦਾ ਮੈਂ ਤੈਨੂੰ ਵਾਸਤਾ ਦੇਵਾਂ। ਐਸੀ ਜਦੋਂ ਅਰਦਾਸ ਕੀਤੀ ਔਰ ਅਰਦਾਸ ਕਰਦਿਆਂ ਕਰਦਿਆਂ ਭਾਈ ਸਹਿਦੇ ਦੇ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ। ਤਾਂ ਫਿਰ ਜਦੋਂ ਕੋਈ ਮਨ ਕਰਕੇ ਯਾਦ ਕਰਦਾ ਤਾਂ ਫਿਰ ਇਹ ਅਰਦਾਸ ਕਿੱਥੇ ਪਹੁੰਚਦੀ ਹੈ? ਗੁਰੂ ਦੇ ਚਰਨਾਂ ਵਿੱਚ। ਭਾਈ ਸਹਿਦੇ ਦੀ ਅਰਦਾਸ ਵੀ ਗੁਰੂ ਦੇ ਚਰਨਾਂ ਵਿੱਚ ਪਹੁੰਚੀ। ਸਾਹਿਬ ਜੀ ਨੇ ਆਖਿਆ, ਭਾਈ ਦਇਆ ਸਿੰਘ ਜੀ, ਪਾਤਸ਼ਾਹ ਸਾਡਾ ਸਿੱਖ ਭਾਈ ਸਹਿਦਾ ਸਾਨੂੰ ਯਾਦ ਕਰਦਾ, ਆਓ ਚਲੋ ਉਸਨੂੰ ਦਰਸ਼ਨ ਦੇਣ ਚੱਲੀਏ। ਕੁਝ ਸੰਗਤਾਂ ਔਰ ਪਿਆਰਿਆਂ ਨੂੰ ਲੈ ਕੇ ਸਾਹਿਬ ਜੀ ਜਦੋਂ ਉਸ ਨਦੀ ਦੇ ਕਿਨਾਰੇ ਪਹੁੰਚੇ, ਸੰਗਤਾਂ ਔਰ ਭਾਈ ਦਇਆ ਸਿੰਘ ਜੀ ਆਦਿਕ ਪਿਆਰਿਆਂ ਨੂੰ ਆਖਿਆ, ਤੁਸੀਂ ਇਹਨਾਂ ਬੇੜੀਆਂ ਵਿੱਚ ਬਹਿ ਕੇ ਉਸ ਪਾਰ ਚੱਲੋ ਤੇ ਮੈਂ ਆਪਣੇ ਪਿਆਰੇ ਸਿੱਖ ਭਾਈ ਸਹਿਦੇ ਦੀ ਬੇੜੀ ਵਿੱਚ ਬੈਠ ਕੇ ਪਾਰ ਆਉਂਦਾ। ਸਤਿ ਸੰਗਤ ਬੋਲੋ ਸ੍ਰੀ। ਨਦੀ ਦੇ ਕਿਨਾਰੇ ਖਲੋ ਕੇ ਸਾਹਿਬ ਜੀ ਆਵਾਜ਼ ਦੇ ਰਹੇ, ਉਹ ਭਾਈ ਸਹਿਦਿਆ ਬੇੜੀ ਲਿਆ ਨਾ ਕਿਨਾਰੇ, ਭਾਈ ਸਹਿਦਿਆ ਬੇੜੀ ਲਿਆ ਨਾ ਕਿਨਾਰੇ, ਜਿਹੜੇ ਪਿਆਰ ਨਾਲ ਯਾਦ ਕਰ ਰਿਹਾ ਸੀ ਉਹਦੇ ਪਿਆਰ ਨਾਲ ਬੇੜੀ ਵਿੱਚ ਬਿਠਾ ਵੀ ਤਾਂ ਸਹੀ। ਲੇਕਿਨ ਭਾਈ ਸਹਿਦਾ ਨਦੀ ਦੇ ਵਿਚਕਾਰ ਬੇੜੀ ਰੋਕੀ ਹੋਈ ਹੈ ਤੇ ਵਿੱਚ ਬੈਠ ਕੇ ਅਰਦਾਸਾਂ ਕਰ ਰਿਹਾ, ਕਦੋਂ ਆਓਗੇ, ਕਦੋਂ ਤੇਰੇ ਦਰਸ਼ਨ ਹੋਣਗੇ? ਸਾਹਿਬ ਜੀ ਜਾਣ ਗਏ ਇਹ ਚਰਨਾਂ ਨਾਲ ਗੰਢ ਪਾ ਕੇ ਬੈਠਾ ਹੈ। ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਭਾਈ ਸਹਿਦੇ ਦੇ ਹਿਰਦੇ ਵਿੱਚ ਜਿੱਥੇ ਗੁਰੂ ਦੇ ਚਰਨ ਲੈ ਕੇ ਬੈਠਾ ਸੀ ਉੱਥੋਂ ਜਾ ਕੇ ਆਵਾਜ਼ ਦਿੱਤੀ, ਸਹਿਦਿਆ ਅੱਖਾਂ ਖੋਲ, ਜਿਸ ਨੂੰ ਯਾਦ ਕਰ ਰਹੇ ਹੈ ਉਹ ਕਿਨਾਰੇ ਤੇ ਖੜੋ ਕੇ ਤੈਨੂੰ ਆਵਾਜ਼ਾਂ ਦੇ ਰਹੇ, ਬੇੜੀ ਲਿਆ ਨਾ ਕਿਨਾਰੇ। ਝੱਟ ਅੱਖਾਂ ਖੁੱਲੀਆਂ, ਕੀ ਤੱਕਿਆ, ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਕਿਨਾਰੇ ਤੇ ਖੜੋ ਕੇ ਬਾਹਾਂ ਉੱਚੀਆਂ ਕਰਕੇ ਆਵਾਜ਼ਾਂ ਦੇ ਰਿਹਾ, ਸਹਿਦਿਆ ਬੇੜੀ ਲਿਆ ਨਾ ਕਿਨਾਰੇ, ਬੇੜੀ ਲਿਆ ਨਾ ਕਿਨਾਰੇ। ਸਤਿ ਸੰਗਤ ਬੋਲੋ ਸ੍ਰੀ। ਭਾਈ ਸਹਿਦਾ ਅੱਖਾਂ ਮਲਦਾ, ਕਦੇ ਬੰਦ ਕਰਦਾ ਹੈ, ਕਦੇ ਖੋਲਦਾ, ਮੈਂ ਸੁਪਨਾ ਤਾਂ ਨਹੀਂ ਵੇਖ ਰਿਹਾ, ਫਿਰ ਵੇਖਿਆ ਇਹ ਤਾਂ ਸੱਚ ਹੈ।
ਚੱਪੂ ਮਾਰਦਾ ਮਾਰਦਾ ਬੇੜੀ ਲਿਆਇਆ ਕਿਨਾਰੇ ਤੇ, ਉਤਰਿਆ ਬੇੜੀ ਤੋਂ ਤੇ ਆ ਚਰਨਾ ਤੇ ਡਿੱਗਾ ਗਲਗੀਧਰ ਪਾਤਸ਼ਾਹ। ਗੁੱਟ ਗਲੋਕੜੀ ਪਾਈ ਚਰਨਾ ਦੇ ਨਾਲ, ਉਹ ਸੱਚਿਆ ਪਾਤਸ਼ਾਹ ਸਦਕੇ ਬਲਿਹਾਰ ਜਿਨ੍ਹਾਂ ਰਾਹ ਤੋਂ ਚੱਲ ਕੇ ਆਏ ਹੋ, ਬਲਿਹਾਰ ਜਾਓ ਸਦਕੇ ਜਾਓ, ਆਓ ਚਰਨ ਪਾਓ। ਬੇੜੀ ਵਿੱਚ ਬਿਠਾ ਲਿਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਉਸ ਤਰ੍ਹਾਂ ਬੇੜੀ ਵਿੱਚ ਬਿਠਾਇਆ ਜਿਸ ਤਰ੍ਹਾਂ ਤ੍ਰੇਤੇ ਯੁੱਗ ਵਿੱਚ ਖੇਵਟ ਨੇ ਸ੍ਰੀ ਰਾਮ ਚੰਦਰ ਜੀ ਨੂੰ ਬੇੜੀ ਵਿੱਚ ਬਿਠਾਇਆ ਸੀ। ਖੇਵਟ ਵੀ ਪਾਰ ਲੈ ਚੱਲਿਆ ਰਾਮ ਜੀ ਨੂੰ ਤੇ ਕਲ ਯੁੱਗ ਦੇ ਵਿੱਚ ਪਾਈ ਸੇਧਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਲੈ ਕੇ ਚੱਲ ਰਿਹਾ, ਬੇੜੀ ਵਿੱਚ ਬਿਠਾਇਆ, ਚੱਪੂ ਮਾਰ ਰਿਹਾ ਤੇ ਪਰਲੇ ਪਾਸੇ ਪਾਰ ਲੰਘਾ ਰਿਹਾ।

ਕਈ ਵਾਰੀ ਮਨੁੱਖ ਮੇਰੇ ਗੁਰਸਿੱਖ ਵੀਰ ਭਰਾ ਇਹ ਕੁਐਸਚਨ ਕਰ ਬੈਠਦੇ ਨੇ, ਸਵਾਲ ਕਰ ਬੈਠਦੇ ਨੇ ਕਿ ਗੁਰੂ ਬੋਲਦਾ ਨਹੀਂ। ਆਪਾਂ ਇਹ ਵੇਖਣਾ ਇਹ ਆਵਾਜ਼ ਕਿੱਥੋਂ ਆ ਰਹੀ ਹੈ, ਕਿਸ ਦੀ ਆਵਾਜ਼ ਹੈ? ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਵਾਜ਼ ਦੇ ਰਹੇ ਨੇ, ਅੰਨ ਕਾਹੇ ਰਾਤੜਿਆ ਵਾਟ ਦੁਹੇਲੀ ਰਾਮ। ਐ ਮਨੁੱਖ ਭੈੜੇ ਰਸਤਿਆਂ 'ਤੇ ਕਿਉਂ ਰੱਤਿਆ ਹੋਇਆ, ਕਿਉਂ ਉਹਨਾਂ 'ਤੇ ਚੱਲਿਆ? ਗਲਤ ਰਸਤਿਆਂ 'ਤੇ ਚੱਲਣ ਦਾ ਨਤੀਜਾ ਵੀ ਗਲਤ ਹੋਣਾ। ਪਾਪ ਕਮਾਉਂਦੇ ਆ ਤੇਰਾ ਕੋਈ ਨਾ

అను సమజ కచ్చి బిగడి ఉన్నాయి పడలే రామ మురారు అను సమజ కచ్చి

ਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਲਕਾ ਪਾਰ ਕਛਵਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾ।

ਉਚਾਰਿਆ ਹੋਇਆ ਇਸ ਸ਼ਬਦ ਦੇ ਵਿੱਚ ਇਨਸਾਨ ਨੂੰ ਗੁਰੂ ਸਾਹਿਬ ਜੀ ਸਮਝਾਉਂਦੇ ਹਨ।

ਬਾਬਾ ਫਰੀਦ ਜੀ ਨੇ ਮਨੁੱਖ ਨੂੰ ਸਮੇਂ ਦੀ ਕਦਰ ਕਰਨ ਵਾਸਤੇ ਪ੍ਰੇਰਨਾ ਕੀਤੀ। ਸਤਿਗੁਰੂ ਕਹਿੰਦੇ ਨੇ ਸਾਰੀਆਂ ਜੂਨਾਂ ਦਾ ਸਰਤਾਜ ਬਣਾ ਕੇ ਮੈਂ ਤੈਨੂੰ ਸੰਸਾਰ ਵਿੱਚ ਭੇਜਿਆ। ਆਮ ਬਾਤ ਹੈ ਕਿ ਜਿਹੜਾ ਵੱਡਾ ਹੋਵੇ ਉਹਦੀ ਜ਼ਿੰਮੇਵਾਰੀ ਵੀ ਵੱਡੀ ਹੁੰਦੀ, ਵੱਡੇ ਦੀ ਜ਼ਿੰਮੇਵਾਰੀ ਵੀ ਵੱਡੀ। ਸਾਹਿਬ ਕਹਿੰਦੇ ਨੇ ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਵੱਡੇ ਵੱਡੇ ਸ਼ੀਂਬ ਗੇਲੇ ਨੱਥਾਂ ਪਾਈ ਫਿਰਦਾ ਇਨਸਾਨ, ਬੜੇ ਬੜੇ ਜ਼ਰੀਲੇ ਨਾਗ ਪਟਾਰੀਆਂ ਵਿੱਚ ਬੰਦ ਕਰੀ ਫਿਰਦਾ। ਸਤਿਗੁਰੂ ਕਹਿੰਦੇ ਨੇ ਪਰ ਤੇਰਾ ਕੋਈ ਫਰਜ਼ ਵੀ ਹੈ, ਤੈਨੂੰ ਨਾਮ ਜਪਣ ਵਾਸਤੇ ਭੇਜਿਆ ਸੰਸਾਰ ਵਿੱਚ। ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਇਹ ਸਮਾਂ ਹੈ ਤੇਰੇ ਨਾਮ ਜਪਣ ਦਾ। ਤਾਂ ਬਾਬਾ ਫਰੀਦ ਨੇ ਚੇਤਾਵਨੀ ਦਿੱਤੀ, ਇਹ ਭਾਈ ਜਦੋਂ ਦਰਿਆ ਵਿੱਚ ਥੋੜਾ ਥੋੜਾ ਪਾਣੀ ਹੋਵੇ ਉਦੋਂ ਤਾਂ ਬੇੜਾ ਤਿਆਰ ਕਰ ਲੈ ਤਾਂ ਕਿ ਸਮੇਂ ਨਾਲ ਤੂੰ ਪਾਰ ਲੰਘ ਸਕੇ, ਤੇ ਜਦੋਂ ਦਰਿਆ ਵਿੱਚ ਤੁਗਿਆਨੀ ਆ ਗਈ, ਤੂਫਾਨ ਆ ਗਿਆ, ਦਰਿਆ ਠਾਠਾ ਮਾਰਦਾ ਹੋਵੇਗਾ, ਉਸ ਵੇਲੇ ਮਿੱਤਰਾ ਪਾਰ ਨਹੀਂ ਲੱਗਿਆ ਜਾਣਾ, ਫਿਰ ਤਾਂ ਡੁੱਬਣ ਦੀ ਗੱਲ ਹੀ ਹੈ। ਇਸ ਕਰਕੇ ਕਿਰਪਾ ਕਰ, ਨਾਮ ਜਪ, ਨਾਮ ਦਾ ਬੇੜਾ ਤਿਆਰ ਕਰ ਤਾਂ ਕਿ ਸਮੇਂ ਨਾਲ ਤੂੰ ਭਵ ਸਾਗਰ ਤਰ ਸਕੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚ ਬਾਬਾ ਫਰੀਦ ਜੀ ਪ੍ਰੇਰਨਾ ਦੇ ਰਹੇ ਨੇ ਤੇ ਸਾਨੂੰ ਚੇਤਾਵਨੀ ਕਰ ਰਹੇ ਨੇ, ਭਾਈ ਸਮੇਂ ਦੀ ਕਦਰ ਕਰ।

ਸ਼ਾਇਦ ਕਹਿੰਦੇ ਨੇ ਇੱਥੇ 36 ਨਿਆਮਤਾਂ ਛਕਨੇ, ਫਿਰ ਵੀ ਤੈਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ। ਓਏ ਭੋਜਨ ਕਰਨ ਲੱਗਾ ਤੇ ਕਹਿ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਹੇ ਮਾਲਕਾ ਤੇਰਾ ਲੱਖ ਲੱਖ ਸ਼ੁਕਰ ਹੈ, ਤੂੰ ਇਹ ਰਹਿਮਤ ਕੀਤੀ ਮੇਰੇ ਤੇ, ਮੈਨੂੰ ਸੋਹਣਾ ਭੋਜਨ ਦਿੱਤਾ। ਤੇ ਜਦੋਂ ਤੈਨੂੰ ਉਹ ਜੂਨ ਪਸ਼ੂ ਦੀ ਮਿਲ ਗਈ, ਫਿਰ ਤੇਰਾ ਕੰਮ ਲੈ ਕੇ ਤੇ ਤੇਰੇ ਮਾਲਕ ਨੇ ਤੇਰਾ ਰੱਸਾ ਖੋਲ ਦੇਣਾ, ਫਿਰ ਵੀ ਤੇਰਾ ਪੇਟ ਨਹੀਂ ਭਰਨਾ।

ਪਦਾਰਥ ਉਹਦੇ ਵਿੱਚੋਂ ਤੁਸੀਂ ਨਜ਼ਰ ਆਉਂਦਾ। ਅਗਰ ਪੱਤੇ ਹਨ ਤੇ ਉਹ ਵੀ ਤੇਰਾ ਰੂਪ ਹੈ, ਅਗਰ ਤਨਾ ਹੈ ਤਾਂ ਵੀ ਤੂੰ ਹੈ, ਅਗਰ ਕੋਈ ਛਿੱਲੜ ਹੈ ਜਿਹਨੂੰ ਛਿਲਕ ਕਹਿੰਦੇ ਹਾਂ ਅਸੀਂ ਦਰਖਤ ਦੀ, ਅਗਰ ਉਹ ਹੈ ਤੇ ਤਾਂ ਵੀ ਤੇਰਾ ਹੀ ਨਜ਼ਾਰਾ ਹੈ। ਹਰ ਪਾਸੇ ਮੈਨੂੰ ਤੂੰ ਹੀ ਤੂੰ ਨਜ਼ਰ ਆ ਰਿਹਾ ਹੈ। ਕੀ ਕਹਿੰਦੇ ਹਨ?

तिस से ओ आलस क्यों बने माए। छती अमृत जिन भोजन दी।

ਵਾਹਿਗੁਰੂ ਜੇ ਤੂੰ ਮੇਰੇ ਹਿਰਦੇ ਵਿੱਚੋਂ ਵਿਸਰ ਜਾਏ ਜਦੋਂ ਤੂੰ ਮੇਰੇ ਹਿਰਦੇ ਵਿੱਚੋਂ ਵਿਸਰਦਾ ਹੈ ਉਸ ਵੇਲੇ ਮੇਰੀ ਆਤਮਿਕ ਮੌਤ ਹੋ ਜਾਂਦੀ ਤੂੰ ਵਿਸਰੇ ਤਾਂ ਸਭ ਕੋ ਅਲੱਗ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਸਾਰੇ ਹਾਵੀ ਹੋ ਜਾਂਦੇ ਹਨ ਉਦੋਂ ਜਦੋਂ ਤੇਰੀ ਯਾਦ ਵਿਸਰ ਜਾਂਦੀ ਹੈ ਮੇਰੇ ਹਿਰਦੇ ਵਿੱਚੋਂ ਇਸ ਵਾਸਤੇ ਮੇਰੀ ਅਰਦਾਸ ਹੈ ਪਾਤਸ਼ਾਹ ਤੂੰ ਮੇਰੇ ਚਿੱਤ ਵਿੱਚੋਂ ਕਦੇ ਨਾ ਵਿਸਰ ਹਰ ਵੇਲੇ ਮੇਰੇ ਅੰਤਸ਼ਕਰਨ ਵਿੱਚ ਵਸਦਾ ਰਹੇ ਸਤਨਾਮ ਸ੍ਰੀ ਵਾਹਿਗੁਰੂ ਅਸਾਂ ਕਲਯੁਗੀ ਜੀਵਾਂ ਦੇ ਉਧਾਰ ਹਿਤ ਆਪਣੇ ਨਿਜ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ

पस्ति सगन अपार अनूप रामदास पुर हर हा हर हा नानक कसमल जाए।

ਸਭ ਦੇਸ਼ ਦੇ ਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦਿਓ ਗੁਰ ਆਗੈ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ